ਪਰੇਸ਼ਾਨ ਉੱਥੇ ਸੂਰ ਮਰੇ ਸਾਂ ਉਸਤੇ ਮਰੇ ਸਾਂ ਸਾਥੀ ਸੂਰ ਜਾਜਾ ਜੋ ਕਿਰਾਖੇ ਵਾਨਾ ਬਹੁਤ ਸਾਂ ਮਾਤੇ ਵਾਲੀਆਂ ਨੇ ਮਾਨਾ ਵਿੱਚ ਬਾਉ ਜਨਾ ਨਾ ਚੋਇ ਸਾਂ ਸਟ੍ਰੀਟ ਨਾਲ ਵੀ ਸਾਂ ਬਨਾ ਕੋਲਾ ਸਟ੍ਰੀਟ ਵਾਨਾ ਕੋ ਜਾਇ ਹੈ ਮਸੇ ਨਾ ਮਾਨਾ ਰਾ ਸਾਂ ਤਾ ਚੇ ਵਾ ਦੋ ਬੁੱਦ ਤੋ ਬਾਕ ਨੋ ਬਸ ਆ ਮੇ ਬਿਨਾ ਰੇ ਮਾਨਾ ਚੇ ਵਾਟਸਐਪ ਮੇ ਚਨੀ ਵਾਟਸਐਪ ਮੇ ਬਾਲ 00519813 ਮੇ ਚੇ ਚੋਇ 00519813 ਇਹ ਵਾ ਸਾਡਾ ਮੇ ਬਿਨਾ ਰੇ ਮਾਨਾ ਬਿਦਾ ਮਾਰਕੇਟ ਮੇ ਨੇ ਨੇਵਾ ਮਾ ਕੋ ਅਨੋਨੀਆ ਬਿਨੋ ਖੈ ਕੇ ਗੋਨ ਇਹ ਸਾਂ ਸੀ ਜੈਸੀ ਸਿਨਾਰੇ ਗੋਨੋ ਤੇ ਮੋ ਫਨੋ ਇਹ ਨੇ ਨਾ ਗੇ ਮਾਤੋ ਵਾ ਵੀ ਸਾਂ ਸਟ੍ਰੀਟ ਨਾਲ ਵੀ ਸਾਂ ਪਾਨ ਕੋਲਾ ਸਟ੍ਰੀਟ ਜੋ ਬਾਦ ਮੈਥਾਲੀ ਨਾ ਨਾ ਔਰ ਇਸ ਹੋਏ ਖੇਨੀਏ ਸੀ ਇਹ ਚਨੀ ਸੀ ਮੋ ਮੇਸ ਬਾਉਜ਼ਾ ਨਾ ਔਗਬੋਸ ਇਹ ਔਰ ਇਸ ਲਈ ਸਰੇ ਇਹ ਔਰ ਇਸ ਲਈ ਸਿਤੇ ਮੈਂ ਫੋ ਔਰ ਇਸ ਲਈ ਸਰੇ ਨਾ ਇਸ ਹੋਏ ਖੇਨੀਏ ਸੀ ਇਹ ਜ਼ੋਨੀ ਰੋ ਜੋਰੇ ਵਾ ਕਾ